0: From the flight path at Southampton Airport to the ocean terminal at Southampton Docks, you're listening to Hours FM.
1: Aap mujhe acche lagne lage. Lata Mangeshkar was singing from the film Jeene Ki Raah. You are listening to my magazine show Kinare Kinare. I am Rohi Baines and this is Awaaz FM broadcasting here in Southampton on 99.8 FM and throughout the Southern Hampshire, especially in Portsmouth and the Winchester areas. You can listen to us on the DAB radio. Anywhere else in the world, just log on to awaazfm.co.uk and listen live and also listen back. Now it's time for a Hasya Ras Natak, a comedy play. And here is a Punjabi skit featuring Gurpreet Kugi and Divya doing a battle of the sexes. Let's enjoy it.
2: Divya, main na tade dimag ch rehna chahna.
3: How romantic. Log na vasi dil ch rehnde ne tusi dimag ch rahoge.
2: Jithe jyada hi khali thaan hai utthe rehna chahida na bande nu.
3: ਤੁਹਾਡਾ ਮਤਲਬ ਹੈ ਮੇਰਾ ਦਿਮਾਗ ਖਾਲੀ ਹੈ?
2: ਮੇਰਾ ਕੱਲੇ ਦਾ ਮਤਲਬ ਹੈ ਤੇ ਉਹਨਾਂ ਵੀ ਤਾੜੀਆਂ ਮਾਰੀਆਂ ਨੇ.
3: ਅੱਜ ਦੀ ਔਰਤ ਨਾ ਮਰਦ ਨਾਲੋਂ ਜ਼ਿਆਦਾ ਸਿਆਣੀ ਹੁੰਦੀ ਹੈ ਤੇ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੀ, ਕਰੈਕਟ ਹੈ ਨਾ ਜੀ?
2: ਆ ਕਿਹੜੀ ਸਿਆਣੇ ਪਿੱਛੇ ਨਚੀਕਾਂ ਕਢਾਤੀਆਂ ਲੋਕਾਂ ਦੀਆਂ?
3: ਦੇਖੋ ਜੀ, ਔਰਤ ਨਾ ਮਰਦ ਦੇ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲ ਸਕਦੀ ਆ.
2: ਇਹ ਮੋਢਾ ਵੈਸੇ ਹੀ 2 ਫੁੱਟ ਥੱਲੇ ਰਹਿ ਜਾਂਦਾ, ਜਿੰਨਾ ਮਰਜ਼ੀ ਉੱਪਰ ਹੋ ਜਾਓ. ਔਰ ਇਹ ਵੈਸੇ ਵੀ ਦੱਸਾਂ ਗੱਲ, ਕਿਸੇ ਨੇ ਐਵੇਂ ਝੂਠੀ ਬਣਾਈ ਹੈ, ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੁੰਦੀ ਹੈ. ਭਾਜੀ ਉਧਰ ਮੇਲੇ 'ਚ ਮੇਰਾ ਇੱਕ ਔਰਤ ਦੇ ਮੋਢੇ ਨਾਲ ਮੋਢਾ ਜੋੜ ਗਿਆ, ਭਾਜੀ ਫੈਂਟੀ ਵਾਲਾ ਮਾਹੌਲ ਬਣ ਗਿਆ. ਉਹਦੇ 7 ਭਰਾਵਾਂ ਨੇ ਘੇਰ ਕੇ ਇਕੱਲਾ ਕੁੱਟਣਾ ਸੀ ਜੇ ਲੋਕੀ ਛਡਾਉਂਦੇ ਨਾ ਤੇ. ਇਹ ਗੱਲਾਂ ਬਣੀਆਂ, ਔਰਤ ਮੋਢੇ ਨਾਲ ਮੋਢਾ ਜੋੜਨਾ ਚਾਹੁੰਦੀ. ਚੋਪੜਾ ਸਾਹਿਬ, ਜੋ ਮੇਰੇ ਨਾਲ ਹੋਈ ਕੀ ਦੱਸਾਂ ਤੁਹਾਨੂੰ ਮੈਂ? ਤੁਹਾਡਾ ਹਾਸਾ ਦੱਸਦਾ, ਤੁਹਾਡੇ ਨਾਲ ਵੀ ਕਿਤੇ ਹੋਈ. ਬੱਸ 'ਚ ਬੰਦਾ ਬੈਠਾ ਹੋਵੇ ਨਾ, ਬੰਦੇ ਨੂੰ ਨੀਂਦ ਆ ਜਾਏ ਕਿਤੇ, ਮੇਰੇ ਵਰਗੇ ਸ਼ਰੀਫ ਬੰਦੇ ਨੂੰ ਬੱਸ 'ਚ ਬੈਠੇ ਨੂੰ ਤੇ ਮਾਸਾ ਜਿਹਾ ਸਿਰ ਕਿਤੇ ਜਨਾਨੀ ਦੇ ਮੋਢੇ ਨਾਲ ਜਾ ਲੱਗੇ, ਉਹ ਚੱਕ ਕੇ ਮਾਰਦੀ ਤੀਸਰੀ ਸੀਟ ਤੇ, ਨਾਲੇ ਗਾਲਾਂ ਕੱਢਦੀ ਵੇ ਕਿ ਮਰ ਜਾਣੇ ਨੂੰ ਕਿੱਡੇ ਹੰਗਲਾਟ ਆਉਣ ਡਏ ਨੇ. ਐਡਾ ਨੀਂਦਰਾ ਚੜਿਆ ਸੀ ਤੇ ਘਰੇ ਮਰਨਾ ਸੀ, ਬੱਸ 'ਚ ਕੀ ਲੈਣ ਆਇਆ? ਬੰਦੇ ਨੂੰ ਮੁੜ ਕੇ 3 ਦਿਨ ਨੀਂਦ ਨੀ ਆਉਂਦੀ ਵੀ, ਇੰਨੀ ਕੁੱਤੇ ਖਾਣੀ ਬੱਸ 'ਚ. ਔਰ ਔਰਤ ਨੂੰ ਕਿਤੇ ਨੀਂਦ ਆ ਜਾਏ, ਮੇਰੇ ਵਰਗਾ ਬੰਦਾ ਲਾਗੇ ਬੈਠਾ ਹੋਵੇ ਨਾ, ਕਿਤੇ ਔਰਤ ਨੂੰ ਨੀਂਦ ਆ ਜਾਏ ਸਹੀ, ਮੋਢਾ ਸਿਰ ਤੇ ਰੱਖ ਲੈ ਸਹੀ. ਭਾਜੀ ਚੰਡੀਗੜ੍ਹ ਅੰਬਾਲੇ ਦੀ ਟਿਕਟ ਲਈ ਹੁੰਦੀ, ਬੰਦਾ ਦਿੱਲੀ ਤੱਕ ਟਿਕਟ ਹੀ ਵਧਾਈ ਜਾਂਦਾ. ਬੰਦੇ ਦਾ ਮੋਢਾ ਸੁੰਨ ਹੋ ਜਾਂਦਾ, ਬੰਦਾ ਉਹਨੂੰ ਉੱਠਣ ਨੂੰ ਨੀ ਕਹਿੰਦਾ. ਇੱਧਰਲੇ ਕੰਨ 'ਚ ਖੁਰਕ ਹੁੰਦੀ ਹੈ ਭਾਜੀ, ਇੱਧਰ ਖੁਰਕੀ ਜਾਂਦਾ ਅਗਲਾ, ਵੀ ਉਹ ਨਾਲ ਦੀ ਨਾ ਡਿਸਟਰਬ ਹੋ ਜਾਏ ਕਿਤੇ. ਦਿੱਲੀ ਜਾ ਕੇ ਫਿਰ ਐਡੀ ਔਂਤਰੀ ਹੁੰਦੀ, ਦਿੱਲੀ ਜਾ ਕੇ ਨੀ, ਸੋਰੀ ਭਾਜੀ ਨੀਂਦ ਬੜੀ ਆਈ ਸੀ, ਪਤਾ ਨਹੀਂ ਲੱਗਾ. ਅਹ ਮਰੇ ਮੈਂ 243 ਕਿਲੋਮੀਟਰ ਹਿੱਲਿਆ ਨੀ, ਤੂੰ ਭਾਜੀ ਕਹਿ ਛੱਡਿਆ.
3: ਮੋਢੇ ਨਾਲ ਮੋਢਾ ਮਤਲਬ ਔਰਤ ਮਰਦ ਦੀ ਹਰ ਖੇਤਰ ਵਿੱਚ ਨਾ ਬਰਾਬਰੀ ਕਰ ਸਕਦੀ ਹੈ.
2: ਲਓ ਜੀ, ਆ ਹੋਰ ਕੁਫਰ ਤੋਂ ਲੰਡੇ ਝੂਠ. ਕਹਿੰਦੇ ਔਰਤ ਮਰਦ ਦੇ ਹਰ ਖੇਤਰ ਦੇ ਵਿੱਚ ਮੁਕਾਬਲਾ ਕਰ ਸਕਦੀ, ਜੋ ਮਰਜ਼ੀ ਕਰ ਲਵੇ. ਭਾਜੀ ਸਹੁੰ ਖਾ ਕੇ ਦੱਸਿਓ, ਜੀਪ ਦੇ ਥੱਲੇ ਲੰਮੀ ਪੈ ਕੇ ਇੰਜਨ ਬੰਨ ਸਕਦੀ? ਜਿੰਨੀ ਮਰਜ਼ੀ ਔਰਤ ਤਰੱਕੀ ਕਰ ਜਾਏ. ਆ ਭਾਜੀ ਅੰਕਲ ਜੀ ਬੈਠੇ, ਇਹਨਾਂ ਨੂੰ ਪੁੱਛੋ. ਅੰਕਲ ਜੀ ਖੜੇ ਹੋ ਕੇ ਦੱਸਿਓ ਕਰੀ ਜਰਾ. ਔਰਤ ਜਿੰਨੀ ਮਰਜ਼ੀ ਤਰੱਕੀ ਕਰ ਜਾਏ, ਸਹੁੰ ਖਾ ਕੇ ਦੱਸਿਓ, ਮੋੜ ਤੇ ਖੜੀ ਹੋ ਕੇ ਮੁੱਛਾਂ ਨੂੰ ਵੱਟ ਦੇ ਸਕਦੀ ਹੈ? ਜਿੰਨੀ ਮਰਜ਼ੀ ਤਰੱਕੀ ਕਰ ਜੇ ਔਰਤ, ਭਾਜੀ ਕੁੱਕੜੀ ਆਂਡੇ ਦੇ ਸਕਦੀ, ਕੁੱਕੜ ਵਾਂਗੂ ਬਾਂਗ ਨਹੀਂ ਦੇ ਸਕਦੀ.
3: ਅੱਛਾ, ਪਰ ਕੁੱਕੜ ਜਿੰਨੀਆਂ ਮਰਜ਼ੀਆਂ ਬਾਂਗਾਂ ਦੇ ਦੇਵੇ, ਬਾਂਗ ਦੀ ਨਾ ਭੁਰਜੀ ਨਹੀਂ ਬਣ ਸਕਦੀ.
2: ਔਰਤ ਵੜ ਗਈ ਨਾ ਫਿਰ ਕਿਚਨ 'ਚ, ਗੱਲ ਫਿਰ ਭੁਰਜੀ ਦੀ ਕੀਤੀ. ਇੱਥੇ ਗੱਲ ਜੀਪ ਦੇ ਇੰਜਨ ਤੱਕ ਪਹੁੰਚੀ, ਤੁਸੀਂ ਭੁਰਜੀ 'ਚ ਫਸੇ. ਇਹ ਵੈਸੇ ਫੀਮੇਲ ਜੈਂਡਰ ਨਾ ਮੇਲ ਜੈਂਡਰ ਨੂੰ ਬਰਦਾਸ਼ਤ ਨਹੀਂ ਕਰਦਾ, ਮੈਂ ਹਿਸਾਬ ਲਾਇਆ. ਵੈਸੇ ਕਿਤੇ ਵਿਆਹ ਸ਼ਾਦੀ ਦੀ ਪਾਰਟੀ ਹੋਵੇ ਨਾ, ਸਵੇਰੇ ਲੋਕਾਂ ਨੇ ਦਵਾਈ ਦਿੱਤੀ ਹੁੰਦੀ, ਰਾਤੀ 2000 ਮੁਰਗਾ ਵੱਢਿਆ. ਮੁਰਗੇ ਨੇ ਕੀ ਵਿਗਾੜਿਆ, ਮੁਰਗੀਆਂ ਵੱਢੋ. ਹਾਂ, ਜਦੋਂ ਵੱਢਣ ਦੀ ਵਾਰੀ ਆਉਂਦੀ ਉਦੋਂ ਮੁਰਗਾ ਅੱਗੇ ਆ ਜਾਂਦਾ, ਸ਼ਹਾਦਤ ਦਾ ਮੁਰਗੇ ਦਿੰਦੇ ਨੇ ਤੇ ਟੌਰ ਮੁਰਗੀਆਂ ਦੀ ਵੀ ਭੁਰਜੀ ਬਣਦੀ ਹੈ. ਹਰ ਘਰ ਦੇ ਬਾਹਰ ਲਿਖੇ ਆਉਂਦਾ ਬੀ ਵੇਅਰ ਆਫ ਡੋਗ, ਕੁੱਤੇ ਤੋਂ ਬਚੋ. ਅੱਛਾ, ਕੁੱਤੀਆਂ ਸ਼ਾਕਾਹਾਰੀ ਹੁੰਦੀਆਂ?
3: ਇੱਕ ਮਿੰਟ ਜੀ, ਆਹ ਦੱਸੋ ਮਰਦ ਔਰਤ ਵਾਂਗੂ ਇੱਕ ਹੱਥ ਵਿੱਚ ਬੱਚਾ ਚੁੱਕ ਕੇ ਦੂਜੇ ਹੱਥ ਨਾਲ ਆਟਾ ਗੁੰਨ ਸਕਦਾ? ਮਰਦ ਇਹ ਕਹਿ ਸਕਦਾ ਕਿ ਜੀ ਅੱਜ ਮੇਰਾ ਖੱਟਾ ਖਾਣ ਨੂੰ ਜੀ ਕਰਦਾ,
2: ਐਵੇਂ ਮੇਰਾ ਜੀ ਖੱਟਾ ਖੱਟਾ ਕਰਨ ਦੇ ਇਦਾਂ ਦੀ ਗੱਲਾਂ ਕਰਕੇ ਦੱਸੋ।
3: ਮਰਦ ਲਗਾਤਾਰ 8 ਘੰਟਿਆਂ ਗੱਲ ਕਰ ਸਕਦਾ?
2: ਮਰਦ ਦਾ ਦਿਮਾਗ ਖਰਾਬ ਹੈ, ਉਹ ਚੰਗੀ ਗੱਲ ਇੱਕ ਮਿੰਟ ਚ ਕਹਿ ਦਿੰਦਾ, ਮੈਂ ਕੀ ਕਹਿਣਾ। ਜਨਾਨੀ ਨੂੰ 8 ਘੰਟੇ ਨੀ ਪਤਾ ਲੱਗਦਾ ਕਹਿਣਾ ਕੀ ਚਾਹੁੰਦੀ ਹੈ।
0: Hours a day, Hours FM, online and on air.
1: That was a Punjabi skit featuring Gurpreet Kugi and Divya doing a battle of the sexes. You are listening to my magazine show Kinare Kinare, and I am Rahi Bains. Now here is a summary of the programs for this afternoon here on Awaz FM. At 1 o'clock will be the Community Hour presented by Arif Faizi. And then at 2, Ahmed Saim will present his Urdu show called Hum Tusa. Then at 4 will be the Drive Time show. And after that, at 6, after the Urdu news, Ali Beg will present Qawwali show called Mehfil-e Qawwal. That was the summary of the programs for this afternoon here on Awaz FM. Now let's listen to a song from the film Jis Desh Mein Ganga Behti Hai, which was released in 1961. The singer is Mukesh. Pyar kar le, nahi to phansi chad jayega. Music is composed by Shankar Jaikishan, and Shailendra wrote the lyrics for it. Enjoy this beautiful number.